0: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ ਸੁਨੇਹੇ ਮਿੱਤਰਾਂ ਦੇ।
1: ਨਮਸਕਾਰ ਸਰੋਤਿਓ, ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਅੱਜ ਤੁਹਾਡੇ ਨਾਲ ਹੈ ਤੁਹਾਡਾ ਮਿੱਤਰ ਅਨਿਲ ਪੁੰਚ। ਇਸ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਸ਼ਾਮਿਲ ਕਰਾਂਗੇ ਅਤੇ ਇਹਨਾਂ ਨੂੰ ਸਜਾਵਾਂਗੇ ਕੁਝ ਪੰਜਾਬੀ ਗੀਤਾਂ ਦੇ ਨਾਲ। ਸੁਨੇਹੇ ਦੇਣ ਲਈ ਸਾਡੇ ਨੰਬਰਸ ਨੇ 2660615 2660617 ਅਤੇ 2660619। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰ ਲਓ ਅਤੇ ਸਾਡੇ ਨਾਲ ਗੱਲਬਾਤ ਕਰ ਲਓ। ਸਾਡੇ ਸਰੋਤੇ ਔਨਲਾਈਨ ਨੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹੈਲੋ
1: ਜੀ, ਨਾਂ ਦੱਸੋ ਜੀ ਪਿਆਰਿਓ, ਜਗ੍ਹਾ ਦਾ ਨਾਂ ਦੱਸੋ।
2: ਸੁਨੇਹੇ ਮਿੱਤਰਾਂ ਜੀ,
1: ਜੀ ਮੁਹੰਮਦ ਅੰਸਾਰੀ। ਮੁਹੰਮਦ ਜ਼ਰੀਫ ਅੰਸਾਰੀ ਚਿਲਕਾਨਾ
2: ਸੇ। ਬਹੁਤ ਪੁਰਾਣੇ ਪਤਾ ਹੈ
1: ਜੀ। ਜੀ ਕੀ ਹਾਲ ਚਾਲ ਨੇ ਅੰਸਾਰੀ ਜੀ?
2: ਬਹੁਤ ਅੱਛੇ ਹੈ ਜੀ, ਆਪ ਸੁਣਾ ਜੀ।
1: ਬਹੁਤ ਵਧੀਆ, ਬਹੁਤ ਵਧੀਆ। ਅੱਜ ਪਹਿਲਾ ਸੁਨੇਹਾ ਤੁਹਾਡਾ?
2: ਹਾਂ ਜੀ, ਹਮਾਰਾ ਸੁਨੇਹਾ ਯਹੀ ਹੈ ਜੀ, ਆਜ ਕਾ ਸੁਝਾਓ ਲੋਗੋ ਕੋ ਕਿ ਆਜ ਕਲ ਜੋ ਹੈ ਨਾ ਗਰਮੀ ਬਹੁਤ ਹੈ, ਥੋੜਾ ਪਾਣੀ ਕਾ ਧਿਆਨ ਰੱਖੇ।
1: ਹਾਂ ਬਿਲਕੁਲ ਜੀ ਬਿਲਕੁਲ,
2: ਜੋ ਹੈ ਨਾ ਛੱਤ ਪਰ ਬਹੁਤ ਆਤੇ ਹੈ, ਉਨਕਾ ਧਿਆਨ ਰੱਖੇ ਔਰ ਪਾਣੀ ਕੋ ਜੋ ਹੈ ਨਾ ਆਪਣੇ ਬਰਤਨ ਮੇ ਭਰ ਕੇ ਰੱਖੇ, ਤਾਜ਼ਾ ਤਾਜ਼ਾ ਠੰਡਾ ਠੰਡਾ।
1: ਵਾਹ, ਠੰਡਾ ਠੰਡਾ ਪਾਣੀ,
2: ਮੈਂ ਖੁਦ ਵੀ ਇਸ ਕੰਮ ਨੂੰ ਕਰਤਾ ਹੂੰ।
1: ਜੀ ਜੀ ਜੀ ਜੀ ਜੀ ਤੇ ਅੰਸਾਰੀ ਜੀ, ਤੁਸੀਂ ਵੀ ਪਾਣੀ ਆਪਣੀ ਛੱਤ ਤੇ ਰੱਖਦੇ ਹੋ?

0: ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਇੱਕ ਵਾਰ ਫਿਰ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਂ ਦੱਸੋ ਜਗਤ ਨਾਂ।
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਜੀ ਸੋਮ ਦੱਤ ਜੀ, ਠੀਕ ਠਾਕ ਹੋ?
1: ਬਹੁਤ ਵਧੀਆ ਸਰ, ਤੁਸੀਂ ਸੁਣਾਓ? ਠੀਕ ਠਾਕ ਜੀ।
0: ਜੀ ਵਧੀਆ, ਤੁਹਾਡੇ ਨਾਲ ਗੱਲਬਾਤ ਹੋ ਗਈ ਤਾਂ ਹੋਰ ਵੀ ਚੰਗੇ ਹੋ ਗਏ।
1: ਦੇਖੋ ਜੀ, ਮੇਰਾ ਅੱਜ ਦਾ ਸੁਨੇਹਾ ਇਹ ਆ ਵੀ ਆਪਾਂ ਨੂੰ ਕਿਸੇ ਵੀ ਚੀਜ਼ ਦੀ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ
0: ਜੀ,
1: ਬਿਜਲੀ ਦੀ ਖਾਸ ਕਰਕੇ ਜੀ।
0: ਜੀ
1: ਦੇਖੋ, ਹੁਣ ਬਿਜਲੀ ਦੇ ਬਿੱਲ ਮਾਫ਼ ਨੇ, ਕਈ ਬੰਦੇ ਕੀ ਕਰਦੇ ਨੇ, ਲਾਈਟਾਂ ਵੀ ਚੱਲਦੀਆਂ ਹੋਣਗੀਆਂ, ਪੱਖੇ ਵੀ ਚੱਲਦੇ ਹੋਣਗੇ, ਸਾਰਾ ਕੁਛ ਛੱਡ ਕੇ ਚਲੇ ਜਾਂਦੇ
0: ਜੀ।
1: ਉਹ ਫਿਰ ਆਪਣੇ ਟਰਾਂਸਪੋਰਟ ਤੇ ਟਰਾਂਸਫਾਰਮ ਤੇ ਲੋਡ ਪੈ ਜਾਂਦਾ ਜੀ, ਫਿਰ ਉਹ ਫੂਕਣ ਦਾ ਖਤਰਾ ਰਹਿੰਦਾ ਜੀ।
0: ਜੀ
1: ਆਪਾਂ ਨੂੰ ਜਿੰਨੀ ਬਿਜਲੀ ਲੋੜ ਆ ਓਨੀ ਹੀ ਵਰਤਣੀ ਚਾਹੀਦੀ ਹੈ, ਫ੍ਰੀ ਸਮਝ ਕੇ ਨਹੀਂ ਸੋਚਣਾ ਚਾਹੀਦਾ ਵੀ ਕਿਹੜਾ ਸੁੱਚ ਬੰਦ ਕਰੂਗਾ ਜੀ।
0: ਬਿਲਕੁਲ ਸਹੀ ਕਹਿ ਰਹੇ ਹੋ ਸੋਮਦੱਤ ਜੀ, ਜੇ ਕੋਈ ਚੀਜ਼ ਸਾਨੂੰ ਫ੍ਰੀ ਮਿਲ ਰਹੀ ਹੈ ਨਾ, ਤੇ ਸਾਨੂੰ ਉਹਦੀ ਸੰਭਾਲ ਵੀ ਕਰਨੀ ਚਾਹੀਦੀ ਹੈ।
1: ਬਿਲਕੁਲ ਜੀ ਬਿਲਕੁਲ, ਦੇਖੋ ਜਿਹੜੇ

0: ਤਾਰਾਂ ਢਿੱਲੀਆਂ ਨੇਗੀਆਂ ਉਹਦੀ ਵੀ ਸ਼ਿਕਾਇਤ ਕਰਨੀ ਚਾਹੀਦੀ, ਥੋੜਾ ਬਹੁਤਾ ਕੋਈ ਡੰਡਾ ਲਾਣ, ਉਹਦੇ ਵਿੱਚ ਆਪ ਚ ਸਪਾਰਕ ਨਾ ਹੋਣ ਤਾਰਾਂ ਜੀ।
1: ਜੀ ਜੀ ਜੀ
0: ਸਾਡਾ ਸੁਨੇਹਾ ਤਾਂ ਇਹੀ ਹੈ ਜੀ,
1: ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਰੱਖਣਾ ਚਾਹੀਦਾ ਵਕਤ ਦੇ ਜੀ, ਵਕਤ ਦੇ ਮੁਤਾਬਿਕ ਚੱਲਣਾ ਚਾਹੀਦਾ। ਤੁਹਾਡਾ ਬਹੁਤ ਸ਼ੁਕਰੀਆ ਸੋਮਦੱਤ ਜੀ,
0: ਬਹੁਤ ਬਹੁਤ ਧੰਨਵਾਦ ਜੀ।
1: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ,
2: ਹਾਂਜੀ
1: ਜੀ
2: ਬਹੁ ਜੀ, ਰਾਮ ਰਾਮ ਜੀ।
1: ਰਾਮ ਰਾਮ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ।
2: ਮੈਂ ਪਟਿਆਲੇ ਤੋਂ ਬੋਲਣ ਦਿਆਂ ਜੀ, ਸ਼ਰਨ ਭੱਲਾ।
1: ਸ਼ਰਨ ਭੱਲਾ ਜੀ ਪਟਿਆਲੇ ਤੋਂ,
2: ਹਾਂਜੀ।
1: ਪਟਿਆਲੇ ਕਿੱਥੋਂ?
2: ਰਣਜੀਤ ਨਗਰ ਸਿਉਣਾ ਚੌਂਕ ਜੀ।
1: ਜੀ ਆ ਹੋਈ ਗੱਲ। ਭੱਲਾ ਸਾਹਿਬ ਕੀ ਹਾਲ ਚਾਲ ਨੇ, ਸਿਹਤ ਵਧੀਆ?
2: ਹਾਂਜੀ ਹਾਂਜੀ, ਬੈਠੇ ਹਾਂ ਜੀ, ਬਸ ਅਚਾਨਕ ਤੁਹਾਡਾ ਪ੍ਰੋਗਰਾਮ ਸੁਣਦੇ ਆ ਤੇ ਪਹਿਲਾਂ ਤਾਂ 10 ਵਜੇ ਆਉਂਦਾ ਹੁੰਦਾ ਨਾ ਪ੍ਰੋਗਰਾਮ ਜੀ ਫੋਨ ਵਾਲਾ।
1: ਹਾਂ ਉਹ ਹੈਲੋ ਚੰਡੀਗੜ੍ਹ ਹੈ।
2: ਹੈਲੋ ਚੰਡੀਗੜ੍ਹ ਜੀ, ਹਾਂਜੀ ਅੱਜ ਪਹਿਲੀ ਵਾਰੀ ਸੁਣ ਲੱਗੇ ਜੀ ਪ੍ਰੋਗਰਾਮ।
1: ਅੱਛਾ ਪਹਿਲੀ ਵਾਰੀ?
2: ਹਾਂਜੀ, ਸੁਨੇਹ ਮਿੱਤਰਾਂ ਦੇ ਅਚਾਨਕ ਮੈਂ ਉਹ ਪਾਠ ਸੁਖਣੀ ਸਾਹਿਬ ਦਾ ਖਤਮ ਹੋਇਆ ਤੇ ਮੈਂ ਲਾਇਆ ਤੁਹਾਡਾ ਚੰਡੀਗੜ੍ਹ ਤੇ ਚੱਲਣ ਦਿਆ ਇਹ।
1: ਵਾਹ ਜੀ ਵਾਹ ਵਾਹ, ਪਹਿਲੀ ਵਾਰੀ ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ।
2: ਹਾਂਜੀ, ਮੈਂ ਤੇ ਸੁਨੇਹਾ ਇਹੋ ਹੀ ਦਿੰਦਾ ਜੀ, ਜਿਹੜਾ ਭੇਦ ਭਾਵ ਹੈ ਨਾ ਜੀ, ਹਰ ਧਰਮ 'ਚੋਂ ਨਿਕਲਣਾ ਚਾਹੀਦਾ ਜੀ। ਕਿਉਂਕਿ ਕਈ ਅੱਜ ਕੱਲ ਨਾ ਜਿਹੜੇ ਧਰਮ ਦੇ ਠੇਕੇਦਾਰ ਨੇ ਉਹ ਭੇਦ ਭਾਵ ਜ਼ਿਆਦਾ ਕਰਨ ਲੱਗ ਪਏ ਨੇ, ਕੱਟੜ ਪੁਣੇ 'ਚ ਆ ਗਏ ਨੇ।
1: ਜੀ ਜੀ ਜੀ ਜੀ,
2: ਜ਼ਿਲ੍ਹਾ ਦੇ ਦਰਵਾਜ਼ੇ ਬੰਦ ਨੇ
1: ਜੀ,
2: ਗੁਰੂ ਨਗਰੀ ਅੰਮ੍ਰਿਤਸਰ ਦੇ 4 ਦਰਵਾਜ਼ੇ ਨੇ, ਪਰ ਜਿਹੜੇ ਅੰਦਰ ਬੈਠੇ ਨੇ ਉਹਨਾਂ ਦੇ ਦਿਲਾਂ ਦੇ ਦਰਵਾਜ਼ੇ ਖੁੱਲੇ ਹੋਣੇ ਚਾਹੀਦੇ ਨੇ ਜੀ।
1: ਜੀ, ਸਭ ਨੂੰ ਬਰਾਬਰੀ ਦੇ ਤੌਰ ਤੇ ਵੇਖਣਾ ਚਾਹੀਦਾ, ਸਭ ਰੱਬ ਦੇ ਨੂਰ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਸਰੋਤਿਓ, ਇਸ ਪ੍ਰੋਗਰਾਮ 'ਚ ਤੁਸੀਂ ਸਾਡੇ ਨੰਬਰਸ ਡਾਇਲ ਕਰ ਸਕਦੇ ਹੋ, ਕੋਈ ਇੱਕ ਨੰਬਰ ਜਿੱਦਾਂ 2660615, 2660617 ਅਤੇ 2660619, ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰੋ ਅਤੇ ਗੱਲਬਾਤ ਕਰ ਲਓ। ਅਗਲੇ ਸਰੋਤੇ ਔਨਲਾਈਨ ਨੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ,
3: ਨਮਸਤੇ ਜੀ।
1: ਜੀ ਨਮਸਕਾਰ ਜੀ,
3: ਮੇਜਰ ਵਿਜੇ ਆਰੀਆ, HM42 ਫੇਜ਼ 2, ਮੋਹਾਲੀ ਚੰਡੀਗੜ੍ਹ ਤੋਂ ਸਰ।
1: ਜੀ ਵਿਜੇ ਜੀ, ਕੀ ਹਾਲ ਚਾਲ ਨੇ?
3: ਸੁਨੇਹਾ ਜੀ, ਗਰਮੀ ਬਹੁਤ ਜ਼ਿਆਦਾ ਹੋ ਗਈ ਹੈ, ਅਸੀਂ ਆਪ ਵੀ ਸਾਰਾ ਦਿਨ ਪਾਣੀ ਪੀ ਕੇ ਗੁਜ਼ਾਰਾ ਕਰਦੇ ਹਾਂ, ਕਦੀ ਸ਼ਰਬਤ ਬਣਾ, ਕਦੀ ਰੂਹ ਅਫਜ਼ਾ ਬਣਾ, ਕਦੀ ਕੁਛ ਬਣਾ, ਕਿ ਸਾਡੇ ਹੁਣ ਇਸ ਟਾਈਮ ਪੱਖੀਆਂ ਵਾਸਤੇ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਸਾਨੂੰ
1: ਜੀ।
3: ਤੇ ਮੇਰੇ ਦੋਨੋਂ ਤਰਫ ਤੇ ਬਨਿਆਰੇ ਹੈਗੇ ਆ, ਉੱਪਰ ਦੀ ਫਸਟ ਫਲੋਰ ਤੇ ਮੈਂ 4-5 ਕਟੋਰੇ ਪਾਣੀ ਦੇ ਭਰ ਕੇ ਰੱਖਦਾ ਉੱਥੇ ਹਮੇਸ਼ਾ।
1: ਵਾਹ,
3: ਤੇ ਅਸੀਂ ਦੇਖੀਦਾ ਵੀ ਕਦੋਂ ਪੰਛੀ ਆਣ ਦੇ ਪਾਣੀ ਪੀਂਦੇ ਆ, ਸਾਨੂੰ ਖੜੀ ਖੁਸ਼ੀ ਮਿਲਦੀ ਹੈ ਸਰ
1: ਜੀ।
3: ਤੇ ਮੈਂ ਵੀ ਸਾਰਿਆਂ ਨੂੰ ਇਹ ਕਹਿੰਦਾ ਵੀ ਹਰ ਕੋਈ ਆਪਣੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਪਾਣੀ ਭਰ ਕੇ ਪੰਛੀਆਂ ਵਾਸਤੇ, ਜੇ ਕੋਈ ਤੁਹਾਨੂੰ ਕਿਤੇ ਬਾਹਰ ਪਸ਼ੂ ਵੀ ਮਿਲਦਾ ਉਹਨੂੰ ਵੀ ਪਾਣੀ ਪਿਲਾਉਣਾ ਚਾਹੀਦਾ।
1: ਜੀ ਜੀ ਜੀ ਜੀ, ਉਹ ਪਾਣੀ ਵੀ ਪੀਂਦੇ ਨੇ ਤੇ ਜਦੋਂ ਪੰਛੀ ਪਾਣੀ 'ਚ ਨਹਾਉਂਦੇ ਨੇ,
3: ਹਾਂਜੀ, ਉਹ ਹੋਰ ਵੀ ਮਜ਼ਾ ਆਉਂਦਾ,
1: ਉਹ ਦੇਖ ਕੇ ਹੋਰ ਵੀ ਵਧੀਆ ਲੱਗਦਾ। ਤੁਹਾਡਾ ਬਹੁਤ ਸ਼ੁਕਰੀਆ ਜੀ,
3: ਫੜਕਦੇ ਆ ਸਰ ਪਾਣੀ ਦੇ ਛਿੱਟੇ ਇੱਧਰ ਉੱਧਰ ਪੈਂਦੇ, ਬੜਾ ਮਜ਼ਾ ਆਉਂਦਾ,
1: ਮਜ਼ਾ ਆਉਂਦਾ ਜੀ। ਸ਼ੁਕਰੀਆ ਜੀ ਗੱਲਬਾਤ ਕਰਨ ਲਈ,
3: ਧੰਨਵਾਦ ਧੰਨਵਾਦ ਸਰ।

0: प्रोग्राम सुनेही मित्रा दी जी।
1: गुड मॉर्निंग अनिल जी।
0: जी नमस्कार जी, ना दसो जगत ना।
1: मैं किरण बात कर रही हूँ शिमला से।
0: शिमला तो की ना दसो जी। जी
1: सर कुफरी से बोल रही हूँ, किरण।
0: कुफरी तो किरण जी बोल रहे ने, पर किरण जी आज तुहाडी आवाज साफ नहीं आ रही है, डिस्टरबेंस बहुत है, तुहाडी आवाज बहुत घट आ रही है। हाँ हूँ ठीक है, जल्दी तो सुनेहा दे दियो। किरण जी, हेलो किरण जी, खैर दोस्तों इस डिस्टरबेंस च गलबात दा पता नहीं चलना। प्रोग्राम सुने मित्रा दे जी। ਸਤਿਕਾਰ ਜੀ, ਨਾ ਦੱਸੋ ਜਗਤ ਨਾ ਜੀ।
2: ਮੈਂ ਜੀ ਮੋਹਾਲੀ ਤੋਂ ਬੋਲ ਰਿਹਾ, ਦਲਵੀਰ ਸਿੰਘ ਸ਼ੇਰਗਿੱਲ।
0: ਮੋਹਾਲੀ ਤੋਂ ਸ਼ੇਰਗਿੱਲ ਸਾਹਿਬ?
2: ਹਾਂਜੀ
0: ਜੀ। ਸ਼ੇਰਗਿੱਲ ਜੀ ਕੀ ਸੁਨੇਹਾ ਤੁਹਾਡਾ?
2: ਮੈਂ ਸਰ ਸੁਨੇਹਾ ਇਹ ਦੇਣਾ ਚਾਹੁੰਦਾ ਵੀ ਦੇਖੋ ਪੰਛੀਆਂ ਦਾ ਨਾ ਪਾਸਪੋਰਟ ਬਣਦਾ ਨਾ ਉਹਨਾਂ ਨੂੰ ਸੜਕਾਂ ਤੇ ਜਾਣ ਦੀ ਜ਼ਰੂਰਤ ਹੈ। ਦੇਖੋ ਸਰ ਪੰਛੀ ਤਾਂ ਦੇਖੋ ਜਿਹੜੇ ਆਪਣੇ ਮਹਿਮਾਨ ਆਉਂਦੇ ਨੇ ਬਣ ਕੇ, ਜਦੋਂ ਉਹਨਾਂ ਦੇ ਅਨੁਕੂਲ ਮੌਸਮ ਨੀ ਰਹਿੰਦਾ ਉਹ ਥਾਂ ਬਦਲ ਲੈਂਦੇ ਨੇ ਜੀ।
0: ਠੀਕ ਹੈ ਜੀ,
2: ਸਾਨੂੰ ਪਹਿਲਾਂ ਆਪਣੇ ਆਪ ਤੇ ਲਾਗੂ ਕਰਨਾ ਚਾਹੀਦਾ ਵੀ ਅਸੀਂ ਕੀ ਅਨੁਸ਼ਾਸਨ ਰੱਖ ਰਹੇ ਹਾਂ ਜੀ। ਠੀਕ ਹੈ ਜੀ, ਅਸੀਂ ਓਦਾਂ ਤਾਂ ਸਾਰਾ ਦਿਨ ਮਤਲਬ ਫੋਨ ਤੇ ਉੱਧਰ ਉੱਧਰ ਮਾਰੀ ਜਾਂਦੇ ਹਾਂ। ਮੈਂ ਹੁਣ ਕਈ ਲੋਕੇਸ਼ਨਾਂ ਦੇਖਦਾ ਮੋਹਾਲੀ 'ਚ ਤੁਰਦਾ ਫਿਰਦਾ, ਜਿੱਥੇ ਹੁਣ ਵੀ ਬੇਸਮੈਂਟਾਂ 'ਚੋਂ ਪਾਣੀ ਕੱਢ ਕੱਢ ਕੇ ਸੜਕਾਂ 'ਚ ਸੁੱਟਿਆ ਜਾ ਰਿਹਾ, ਉਹ ਬੜਾ ਦੁੱਖ ਹੋ ਰਿਹਾ। ਆਉਣ ਵਾਲੇ ਬੱਚਿਆਂ ਦਾ ਪਾਣੀ ਹੈ, ਮੇਰੀ ਤਾਂ 60 ਸਾਲ ਦੀ ਉਮਰ ਹੋਊਗੀ, ਮੈਂ ਤਾਂ ਪਤਾ ਨਹੀਂ ਹੋਰ 5-4 ਸਾਲ ਹੈ ਕਿ ਨਹੀਂ ਹੈ। ਆਉਣ ਵਾਲੇ ਬੱਚੇ ਤਾਂ ਬਹੁਤ ਤੰਗ ਹੋਣਗੇ, ਰੁੱਖ ਵੀ ਸੁੱਕ ਜਾਣਗੇ ਤੁਹਾਡੇ। ਕਾਹਦੀ ਡਿਵੈਲਪਮੈਂਟ ਹੈ ਇਹ? ਤੁਸੀਂ ਏਦਾਂ ਕਰੋ, ਇਹਨੂੰ 1000 ਫੁੱਟ ਥੱਲੇ ਪਾ ਦਿਓ ਨਾ ਬੋਰ ਕਰਕੇ ਪਾਣੀ ਨੂੰ।
0: ਬੜਾ
2: ਦੁੱਖ ਹੁੰਦਾ ਸਰ, ਫਿਰ 5-6 ਨੂੰ ਪਾਣੀ ਕਿੱਥੋਂ ਪਾਓਗੇ?
0: ਨਹਿਰਾਂ
2: ਦਾ ਪਾਣੀ ਹਲੇ ਕੰਪਲੀਟ ਸ਼ਹਿਰਾਂ ਦੇ ਵਿੱਚ ਸਾਰੇ ਪਾਸੇ ਨਹੀਂ ਦਿੱਤਾ ਜਾ ਰਿਹਾ, ਜਿਹੜਾ ਕਿ ਦੇਣਾ ਬਹੁਤ ਜ਼ਰੂਰੀ ਸੀਗਾ।
0: ਠੀਕ ਹੈ ਸ਼ੇਰਗਿੱਲ ਜੀ, ਹੁਣ ਦੱਸੋ ਤੁਹਾਡਾ ਸੁਨੇਹਾ ਕੀ ਹੈ?
2: ਸਰ ਸੁਨੇਹਾ ਤਾਂ ਮੇਰਾ ਇਹੀ ਹੈ ਵੀ ਜਿਹੜਾ ਧਰਤੀ 'ਚੋਂ ਪਾਣੀ ਕੱਢ ਕੇ ਬਰਬਾਦ ਕੀਤਾ ਜਾ ਰਿਹਾ ਨਾ ਡਿਵੈਲਪਮੈਂਟ ਦੇ ਨਾਂ ਤੇ,
0: ਉਹਨੂੰ ਬਚਾਇਆ ਜਾਵੇ।
2: ਉਹਨੂੰ ਬਚਾਇਆ ਜਾਏ ਸਰ, ਉਹ
0: ਬਹੁਤ ਵਧੀਆ ਸੁਨੇਹਾ।
2: ਸਰ ਅਸੀਂ ਮੁੜ ਕੇ ਧਰਤੀ 'ਚ ਪਾਣੀ ਪਾ ਨਹੀਂ ਸਕਦੇ,
0: ਨਹੀਂ ਪਾ ਸਕਦੇ,
2: ਨਿਕਲ ਗਿਆ
0: ਜਿਹੜਾ
2: ਨਾ ਪਾਣੀ ਨਾ ਦੇ ਨੂੰ ਮਸ਼ੀਨ ਬਣਾ ਸਕਦੀ ਹੈ ਜੀ,
0: ਜਿਹੜਾ ਉਹਦਾ ਗਰਾਊਂਡ ਲੈਵਲ ਹੈਗਾ।
2: ਹਾਂਜੀ ਹਾਂਜੀ,
0: ਉਹਨੂੰ ਕਾਇਮ ਰੱਖਿਆ ਜਾਵੇ ਪਾਣੀ ਦਾ।
2: ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ।
0: ਬਹੁਤ ਬਹੁਤ ਸ਼ੁਕਰੀਆ ਸ਼ੇਰਗਿੱਲ ਜੀ, ਬਹੁਤ ਚੰਗੀ ਸੋਚ ਹੈ ਤੁਹਾਡੀ, ਕੰਮ ਕਰਦੇ ਰਹੋ ਸਰ, ਇਸ ਦਿਸ਼ਾ ਵੱਲ ਕੰਮ ਕਰਦੇ ਰਹੋ, ਸਾਡੇ ਸਭ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਕਾਮਯਾਬ ਹੋਵਾਂਗੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
3: ਹੈਲੋ ਜੀ।
0: ਜੀ
3: ਮੈਂ ਰਾਜਕੁਮਾਰ ਬੋਲਦਾ ਜੀ, ਹਿਮਾਚਲ ਨਹੀਂ ਕੈਨੇਡਾ ਤੋਂ।
0: ਰਾਜਕੁਮਾਰ ਜੀ
3: ਹਾਂਜੀ,
0: ਕਿੱਥੋਂ ਬੋਲ ਰਹੇ ਹੋ?
3: ਹੋਰ ਕੈਨੇਡਾ ਬਲਾਚੌਰ ਤੋਂ ਜੀ।
0: ਬਲਾਚੌਰ ਤੋਂ ਕੀ ਹਾਲ ਚਾਲ ਨੇ ਰਾਜਕੁਮਾਰ ਜੀ, ਤੁਹਾਡਾ ਕੀ ਹਾਲ ਚਾਲ ਹੈ?
3: ਮਿਹਰਬਾਨੀ ਤੁਹਾਡੀ ਜੀ।
0: ਜੀ
3: ਠੀਕ ਹੈ ਜੀ,
0: ਦੱਸੋ ਸੁਨੇਹਾ ਦੱਸੋ।

0: ਇਹੀ ਹੈ ਅੱਜ ਗਰਮੀ ਪੈਂਦੀ ਸਰ ਜੀ, ਬਾਹਰ ਨੀ ਜਾਣਾ ਚਾਹੀਦਾ ਬਗੈਰ ਕੰਮ ਤੋਂ।
1: ਭਵਿੱਖਬਾਣੀ ਇਹ ਹੈ ਕਿ ਕੱਲ ਤੇ ਪਰਸੋਂ ਕਿਤੇ ਕਿਤੇ ਔਰੇਂਜ ਅਲਰਟ ਹੈ, ਕਿਤੇ ਕਿਤੇ ਯੈਲੋ ਅਲਰਟ ਹੈ। ਯਾਨੀ
0: ਅਖਬਾਰ ਚ ਮੈਂ ਪੜਿਆ ਜੀ ਕਹਿੰਦੇ ਪਹਿਲਾਂ ਹੁਣ ਮੀਂਹ ਨੀ ਪੈਣੇ, ਹੁਣ ਜ਼ਿਆਦਾ ਗਰਮੀ ਪੈਣੀ, ਬਿਜਲੀ ਮੰਗ ਵੀ ਵੱਧ ਜਾਣੀ।
1: ਨਹੀਂ ਦੋ ਦਿਨ ਦੀ ਗੱਲ ਕਹਿ ਰਹੇ ਹਾਂ ਕਿ ਬਾਰਿਸ਼ ਵੀ ਹੋ ਸਕਦੀ ਹੈ ਤੇ ਹਨੇਰੀ ਵੀ ਚੱਲ ਸਕਦੀ ਹੈ, ਹਨੇਰੀ ਵੀ ਚੱਲ ਸਕਦੀ। ਲੇਕਿਨ ਤੁਹਾਡੀ ਗੱਲ ਸਹੀ ਹੈ, ਗਰਮੀ ਦਾ ਮੌਸਮ ਤਾਂ ਗਰਮੀ ਦਾ ਮੌਸਮ, ਗਰਮੀ ਤਾਂ ਪਊਗੀ, ਆਪਣਾ ਵੀ ਖਿਆਲ ਰੱਖਣਾ ਹੈ ਤੇ ਆਪਣੇ ਆਲੇ ਦੁਆਲੇ ਦਾ ਵੀ ਰੱਖਣਾ ਹੈ। ਬਹੁਤ ਸ਼ੁਕਰੀਆ ਤੁਹਾਡਾ
0: ਗੱਲਬਾਤ ਕਰਨ ਦੀ
1: ਜੀ, ਸ਼ੁਕਰੀਆ ਜੀ ਰਾਜਕੁਮਾਰ ਜੀ।

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਤੁਸੀਂ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਸੁਣ ਰਹੇ ਹੋ। ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਨੰਬਰਸ ਇੱਕ ਵਾਰੀ ਫਿਰ ਨੋਟ ਕਰ ਲਓ, 2660615, 2660617 ਅਤੇ 2660619। ਇਹ ਤਿੰਨ ਨੰਬਰਸ ਨੇ, ਇਹਨਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਦੇ ਦਿਓ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਜੀ ਨਾਂ ਦੱਸੋ ਜੀ, ਜਗ੍ਹਾ ਦਾ ਨਾਂ ਜੀ।
1: ਹੈਲੋ
0: ਜੀ,
1: ਸੈਕਟਰ 9 ਪੰਚਕੂਲੇ ਤੋਂ ਰਮੇਸ਼ ਗੁਲਾਟੀ ਵੱਲੋਂ ਅਨਿਲ ਪੁੰਜ ਭਾਈਜਾਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਰਮੇਸ਼ ਗੁਲਾਟੀ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹਾਲ ਤਾਂ ਮੇਰਾ ਥੋੜਾ ਟੇਢਾ ਬਿੰਗਾ ਹੀ ਹੈ ਜੀ, ਡਿਸਕ ਬੜੀ ਦਿੱਕਤ ਸੀ ਤੇ ਲਿਟੇ ਲਿਟੇ ਜਦ ਅਨਿਲ ਭਾਈ ਸਾਹਿਬ ਦੀ ਆਵਾਜ਼ ਸੁਣੀ ਔਖੀ ਸੌਖੀ ਲਾਠੀ ਫੜ ਕੇ ਮੈਂ ਉੱਠ ਖੜਾ ਹੋਇਆ।
0: ਹਾਏ ਹਾਏ ਹਾਏ, ਬਹੁਤ ਬਹੁਤ ਸ਼ੁਕਰੀਆ ਜੀ,
1: ਕਿਉਂਕਿ ਮੁੱਤਾਂ ਬਾਅਦ ਅੱਜ ਤੁਸੀਂ ਇਸ ਪ੍ਰੋਗਰਾਮ ਚ ਆਏ ਹੋ ਤੇ ਮੈਂ ਕਿਹਾ ਚਲੋ ਗੱਲ ਕੀਤੀ ਜਾਏ
0: ਜੀ। ਤੁਹਾਡੇ ਨਾਲ ਵੀ ਇਸ ਪ੍ਰੋਗਰਾਮ ਚ, ਬਲਕਿ ਕਿਸੇ ਵੀ ਫੋਨ ਇਨ ਪ੍ਰੋਗਰਾਮ ਚ ਮੇਰੀ ਗੱਲਬਾਤ ਬਹੁਤ ਚਿਰਾਂ ਮਗਰੋਂ ਹੋ ਰਹੀ ਹੈ।
1: ਹਾਂਜੀ ਹਾਂਜੀ, ਤਾਂ ਮਨ ਕਰਿਆ ਵੀ ਚਲੋ
0: ਚਲੋ ਰੱਬ ਨੂੰ ਦੁਆਵਾਂ ਕਰਦੇ ਆ ਕਿ ਸਿਹਤਮੰਦ ਰਹੋ ਤੁਸੀਂ।
1: ਬਹੁਤ ਮਿਹਰਬਾਨੀ ਸਰ
0: ਜੀ, ਅੱਜ ਦੇ ਇਸ ਪ੍ਰੋਗਰਾਮ ਲਈ ਸੁਨੇਹਾ ਦੇ ਦਿਓ ਗੁਲਾਟੀ ਜੀ।
1: ਮਾਹੌਲ ਅਨਿਲ ਜੀ ਕੁਛ ਐਸਾ ਹੋ ਗਿਆ
0: ਜੀ
1: ਕਿ ਬਈ ਅੱਜ ਕੱਲ ਤਾਂ ਨਾ ਕਿਸੇ ਨੂੰ ਕੁਛ ਦੱਸੋ ਤੇ ਨਾ ਹੀ ਕਿਸੇ ਤੋਂ ਕੁਛ ਪੁੱਛੋ
0: ਜੀ,
1: ਨਾ ਹੀ ਕਿਸੇ ਦੀ ਸੁਣੋ ਤੇ ਨਾ ਹੀ ਕਿਸੇ ਨੂੰ ਸੁਣਾਓ ਤੇ ਨਾ ਹੀ ਕਿਸੇ ਤੋਂ ਸੜੋ ਤੇ ਨਾ ਹੀ ਕਿਸੇ ਨੂੰ ਸੜਾਓ। ਬਸ ਭੁੱਲ ਕੇ ਜੰਜਾਲ ਦੁਨੀਆਂ ਦੇ, ਰੱਜ ਕੇ ਮੋਹ ਜੁੜਾਓ।
0: ਵਾਹ ਜੀ ਵਾਹ ਵਾਹ ਵਾਹ, ਕਮਾਲ।
1: ਇਹੀ ਸੁਨੇਹਾ ਜੀ, ਮੌਜਾਂ ਲੈਣੀ ਚਾਹੀਦੀਆਂ ਜੀ, ਛੋਟੀ ਜਿਹੀ ਜ਼ਿੰਦਗੀ ਹੈ
0: ਜੀ ਜੀ ਜੀ ਜੀ, ਮਸਤ ਰਹਿਣਾ ਚਾਹੀਦਾ।
1: ਹਾਂ ਜੀ, ਤੇ ਮੌਜ ਲੈਣੀ
0: ਖੁਸ਼ ਰਹਿਣਾ ਚਾਹੀਦਾ
1: ਫਾਲਤੂ ਗੱਲਾਂ ਦੀ ਬਜਾਏ।
0: ਹਾਂ
1: ਚਾਹਾਂਗਾ,
0: ਬਹੁਤ ਬਹੁਤ ਸ਼ੁਕਰੀਆ ਜੀ ਗੁਲਾਟੀ ਜੀ, ਤੁਸੀਂ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ, ਆਪਣਾ ਸੁਨੇਹਾ ਦਿੱਤਾ, ਔਰ ਇਹ ਤੁਹਾਡਾ ਹੀ ਲਿਖਿਆ ਹੋਇਆ ਲੱਗਦਾ ਮੈਨੂੰ, ਖੁਦ ਹੀ ਤੁਸੀਂ ਇਜਾਦ ਕੀਤਾ। ਨਹੀਂ ਚੰਗਾ ਲਿਖਦੇ ਹੋ।
1: ਨਹੀਂ ਇਹ ਚੰਡੀਗੜ੍ਹ ਨੇ ਸ਼ਹਿਰ ਬਣਾ ਦਿੱਤਾ ਜੀ ਛੋਟਾ
0: ਮੋਟਾ। ਅੱਛਾ ਅੱਛਾ ਅੱਛਾ,
1: ਸਾਨੂੰ ਸੁਣ ਸੁਣ ਕੇ 50 ਸਾਲ ਤੋਂ ਨਾ ਜੀ
0: ਜੀ ਜੀ ਜੀ,
1: ਤੇ ਫਿਰ ਅਸਰ ਤਾਂ ਹੋਣਾ ਵੀ ਚਾਹੀਦਾ ਸੀ
0: ਸ਼ਾਇਦ। ਸ਼ੁਕਰੀਆ ਜੀ,
1: ਗ੍ਰੇਟ ਆਫ ਯੂ ਸਰ, ਥੈਂਕ ਯੂ ਸੋ ਮਚ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ, ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ FM 107.2 ਮੈਗਾਹਰਟਸ ਤੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹੈਲੋ
0: ਜੀ,
2: ਨਮਸਕਾਰ ਜੀ।
0: ਜੀ ਨਮਸਕਾਰ, ਆਪਣਾ ਰੇਡੀਓ ਸੈਟ ਜ਼ਰਾ ਸਲੋ ਕਰ ਲਓ।
2: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਜ਼ਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਜੈਨ ਸਾਹਿਬ ਫਰਮਾਓ, ਤੁਹਾਡਾ ਸੁਨੇਹਾ ਕੀ?
2: ਸੁਨੇਹਾ ਮੇਰਾ ਬਹੁਤ ਵਧੀਆ, ਦੇਖੋ ਆਪਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਆ, ਜਿਵੇਂ ਗਰਮੀ ਦਾ ਮੌਸਮ ਆ ਤੇ ਬਾਰਿਸ਼ ਵੀ ਆ ਰਹੀ ਆ ਬੇਮੌਸਮੀ, ਜੇ ਕਿਸੇ ਲੋੜਵੰਦ ਨੂੰ ਛੱਤ ਦੀ ਲੋੜ ਆ ਜਾਂ ਕਿਸੇ ਹੋਰ ਕੱਪੜੇ ਦੀ ਲੋੜ, ਆਪਾਂ ਨੂੰ ਮਦਦ ਕਰਨੀ ਚਾਹੀਦੀ ਆ, ਪਾਣੀ ਦੀ ਲੋੜ ਆ ਪਾਣੀ ਦੀ ਸੇਵਾ ਕਰਨੀ ਚਾਹੀਦੀ ਆ
0: ਜੀ। ਤੁਹਾਡਾ ਜੈਨ ਸਾਹਿਬ ਸੁਨੇਹਾ ਬਹੁਤ ਵਧੀਆ, ਮੌਸਮ ਕੈਸਾ ਵੀ ਹੋਵੇ,
2: ਹਾਂਜੀ
0: ਬਾਰਿਸ਼ ਹੋਵੇ ਨਾ ਹੋਵੇ, ਠੰਡ ਪਵੇ ਨਾ ਪਵੇ, ਗਰਮੀ ਪਵੇ ਨਾ ਪਵੇ, ਲੇਕਿਨ ਜਿਹੜਾ ਲੋੜਵੰਦ ਹੈਗਾ ਉਹਦੀ ਮਦਦ ਕਰਨੀ ਚਾਹੀਦੀ ਹੈ
2: ਜੀ ਸਰ।
0: ਸ਼ੁਕਰੀਆ ਤੁਹਾਡਾ ਜੈਨ ਸਾਹਿਬ,
2: ਧੰਨਵਾਦ ਜੀ।

0: ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਆਉਣ ਵਾਲੇ ਮੰਗਲਵਾਰ ਨੂੰ ਦਿਨੇ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਉਦੋਂ ਤੀਕ ਲਈ ਆਪਣੇ ਸਾਥੀ ਅਨਿਲ ਪੁੰਜ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।

नमस्कार, ये आकाशवाणी है। हुण तुसी गुरविंदर सिंह सहोता तो प्रादेशिक खबरां सुनोगे। राष्ट्रपति द्रौपदी मुर्मू जज अश्विनी कुमार मिश्र नूं पंजाब ते हरियाणा हाई कोर्ट दा नवा चीफ जस्टिस नियुक्त कीता है। यह नियुक्ति इस अदालत के मौजूदा चीफ जस्टिस श्री लागू की सुप्रीम कोर्ट के जज वजों नियुक्ति होने बाद की गई है। राष्ट्रपति वालों जस्टिस नागू नाल सुप्रीम कोर्ट के चार होर नियुक्त किए जजों में बंबे, मध्य प्रदेश, जम्मू कश्मीर और लद्दाख हाई कोर्ट के मुख्य जज ते एक सीनियर महिला वकील शामिल ने। पंजाब सरकार वालों कल जलंधर की पुलिस कमिश्नर ते अमृतसर ते फरीदकोट के सीनियर पुलिस कप्ताना SSP समेत 11 IPS अधिकारियों के तबादले ते नियुक्तियां कीतियां गईयां ने। जलंधर के पुलिस कमिश्नर धनप्रीत कौर को पुलिस अकादमी फलोर का डायरैक्टर नियुक्त किया गया है। उन्होंने थान लुधियाना पुलिस रेंज के DIG सतिंदर सिंह को जलंधर पुलिस कमिश्नर का कार्यभार सौंपा गया है। अमृतसर दिहाती के SSP सुहेल कासिम मीर का तबादला AIG अमला चंडीगढ़ और फरीदकोट की SSP प्रज्ञा जैन AIG कानून ते व्यवस्था चंडीगढ़ नियुक्त किया गया है। इसे दौरान एक होर सरकारी हुक्म राही 3 PPS अधिकारियों के तबादले भी किए गए हैं। इन्हां विच सनअती सुरक्षा लुधियाना के ADCP का तबादला बतौर SP हैडक्वार्टर अमृतसर कर दिया गया है। वह अगले हुक्मां तक SSP अमृतसर दिहाती का कामकाज भी वेखणगे। इसे तरह पटियाला के SP डिटैक्टिव फरीदकोट का SP PBI नियुक्त किया गया है ते उन्हां नूं अगले हुक्मां तक SSP का कार्यभार भी सौंपा गया है। अमृतसर के SP हैडक्वार्टर तेजबीर सिंह नूं PAP जलंधर विच 80वीं बटालियन का सहायक कमांडेंट नियुक्त किया गया है। सिक्ख्या मंत्री हरजोत सिंह बैंस ने ऐलान किया कि पारदर्शिता यकीनी बनाने लई पंजाब स्कूल सिक्ख्या बोर्ड दीआं प्रीख्यावां दीआं उत्तर पत्रियां हुण ऑनलाइन उपलब्ध होणगीआं। ਇਹ ਸੁਤੰਤਰ ਪਹੁੰਚ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਅਤੇ ਨਿਰਪੱਖਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਵਿਖੇ ਬ੍ਰਾਈਟ ਮਾਈਂਡਸ ਪੰਜਾਬ 2026 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਗਮ ਵਿੱਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਰੂਪਨਗਰ ਜ਼ਿਲ੍ਹੇ ਦੇ 600 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸਥਾਰ ਕੀਤਾ ਜਾਵੇਗਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਂਸ ਨੇ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ 6ਵੀਂ ਜਮਾਤ ਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ AI ਨੂੰ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਵਿਸ਼ਵ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਉਹਨਾਂ ਨੂੰ ਨਵੀਆਂ ਟੈਕਨੋਲੋਜੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਪੰਜਾਬ ਸਰਕਾਰ ਨੇ ਸਾਲ 2025-26 ਦੇ ਪੜ੍ਹਾਈ ਸੀਜ਼ਨ ਦੌਰਾਨ ਗੰਨਾ ਕਿਸਾਨਾਂ ਦੇ 100% ਬਕਾਏ ਅਦਾ ਕਰ ਦਿੱਤੇ ਨੇ। ਸੂਬੇ ਭਰ ਦੀਆਂ ਖੰਡ ਮਿੱਲਾਂ ਨੇ ਰਿਕਾਰਡ 167.20 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ ਏ ਤੇ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਏ। ਕਿਸਾਨਾਂ ਨੂੰ ਰਵਾਇਤੀ ਕਣਕ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣ ਤੇ ਗੰਨੇ ਦੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਕੇ ਸਰਕਾਰ ਨੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਖੇਤੀਬਾੜੀ ਦੇ ਵਿਕਾਸ ਲਈ ਨਵੇਂ ਮੌਕੇ ਪੈਦਾ ਕੀਤੇ ਨੇ। ਖੇਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨ ਪੱਖੀ ਕਈ ਪਹਿਲਕਦਮੀਆਂ ਕੀਤੀਆਂ ਨੇ, ਜਿਨ੍ਹਾਂ ਵਿੱਚ ਮਿਆਰੀ ਬੀਜਾਂ ਦੀ ਸਪਲਾਈ, ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ, ਖਾਦਾਂ, ਨਦੀਨ ਨਾਸ਼ਕ ਅਤੇ ਕੀਟਨਾਸ਼ਕ, ਮਿੱਟੀ ਦੀ ਪਰਖ ਦੀਆਂ ਸਹੂਲਤਾਂ ਅਤੇ ਜਾਗਰੂਕਤਾ ਕੈਂਪ ਤੇ ਸਿਖਲਾਈ ਪ੍ਰੋਗਰਾਮ ਸ਼ਾਮਲ ਨੇ। ਇਨ੍ਹਾਂ ਯਤਨਾਂ ਨੇ ਉਤਪਾਦਨ ਵਧਾਉਣ ਤੇ ਗੰਨੇ ਦੀ ਖੇਤੀ ਵਿੱਚ ਕਿਸਾਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਏ।

0: ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਏ। ਹਾਲਾਂਕਿ ਇਸ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਜਾਨ ਮਾਲੀ ਨੁਕਸਾਨ ਨਹੀਂ ਹੋਇਆ। ਖੂਨ ਦੇ ਸਟਾਕ, ਉਪਕਰਨਾਂ, ਰਿਕਾਰਡ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਣ ਤੋਂ ਪਹਿਲਾਂ ਹੀ ਸਥਿਤੀ ਤੇ ਤੇਜ਼ੀ ਨਾਲ ਕਾਬੂ ਪਾ ਲਿਆ ਗਿਆ। ਇਮਾਰਤ ਦੀ ਸੁਰੱਖਿਆ ਅਤੇ ਜ਼ਰੂਰੀ ਬਲੱਡ ਬੈਂਕ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਜ਼ਰੂਰੀ ਸੁਰੱਖਿਆ ਉਪਾਅ ਦੇ ਨਿਰਦੇਸ਼ ਦਿੱਤੇ ਗਏ ਨੇ। ਅਧਿਕਾਰਕ ਸੂਤਰਾਂ ਅਨੁਸਾਰ ਅੱਗ ਬਲੱਡ ਬੈਂਕ ਖੇਤਰ ਵਿੱਚ ਸਥਾਪਿਤ ਏਅਰ ਕੰਡੀਸ਼ਨਿੰਗ ਯੂਨਿਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦੀ ਸੰਭਾਵਨਾ ਹੈ। ਇਸ ਘਟਨਾ ਦਾ ਸਭ ਤੋਂ ਪਹਿਲਾਂ ਡਿਊਟੀ 'ਤੇ ਮੌਜੂਦ ਸਟਾਫ ਦੁਆਰਾ ਪਤਾ ਲਗਾਇਆ ਗਿਆ ਅਤੇ ਅੱਗ 'ਤੇ ਸਫਲਤਾਪੂਰਵਕ ਕਾਬੂ ਪਾਉਣ ਲਈ ਤੁਰੰਤ ਉਪਾਅ ਕੀਤੇ ਗਏ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ HPCL ਨੇ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। HPCL ਦੇ ਚੇਅਰਮੈਨ ਵਿਕਾਸ ਕੌਸ਼ਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਰਣਨੀਤਿਕ ਸਥਿਤੀ, ਨਿਵੇਸ਼ ਪੱਖੀ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਟ ਲਈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ये आकाशवाणी है और आप सुन रहे हैं विविध भारती का चंडीगढ़ केंद्र FM 107.2 MHz पर। फिल्म संगीत लेकर हाजिर होंगे इस छोटे से अंतराल के बाद।

ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਬਾਣੀ ਦੇ ਤਹਿਤ ਕੁਝ ਸ਼ਬਦ। ਆਹੁਣ ਸਰਵਣ ਕਰਦੇ ਹਾਂ ਭਾਈ ਅਵਤਾਰ ਸਿੰਘ ਰਾਗੀ ਦੀ ਆਵਾਜ਼ ਵਿੱਚ ਇਹ ਸ਼ਬਦ।

0: ਵਿਵਿਧ ਭਾਰਤੀ ਮੁੰਬਈ ਤੋਂ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੈਮਾਲਾ। ਇਸ ਵੇਲੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ। ਹੁਣ ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਨਾਜ ਦੀ ਖਰਾਬੀ ਨੂੰ ਰੋਕਣ ਲਈ ਇਸ ਸਾਲ ਹਰਿਆਣਾ ਵਿਚ 20 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਨਵੇਂ ਗੋਦਾਮ ਬਣਾਏ ਜਾਣਗੇ। ਹਰਿਆਣਾ ਦੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਸਫਾਈ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਜਨਤਕ ਨਿੱਜੀ ਭਾਈ ਵਾਲੀ ਵਿਵਸਥਾ ਅਪਣਾਈ ਜਾਵੇਗੀ। ਚਰਖੀ ਦਾਦਰੀ ਜ਼ਿਲ੍ਹੇ ਵਿਚ ਨਿਰਮਾਣ ਅਧੀਨ ਸਰਕਾਰੀ ਮੈਡੀਕਲ ਕਾਲਜ ਦਾ ਨਾਮ ਮਹਾਨ ਆਜ਼ਾਦੀ ਗੁਲਾਟੀਏ ਰਾਓ ਤੁਲਾਰਾਮ ਦੇ ਨਾਮ ਤੇ ਰੱਖਿਆ ਜਾਵੇਗਾ। ਹਰਿਆਣਾ ਦੇ ਕੈਬਨਿਟ ਮੰਤਰੀ ਅਰਵਿੰਦ ਸ਼ਰਮਾ ਨੇ ਈਂਧਨ ਬਚਾਉਣ ਲਈ ਇਲੈਕਟ੍ਰਿਕ ਵਾਹਨਾਂ ਅਤੇ ਜਨਤਕ ਆਵਾਜਾਈ ਦੀ ਵਰਤੋਂ ਤੇ ਜ਼ੋਰ ਦਿੱਤੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਅੱਜ 8 ਤੋਂ 10 ਜੂਨ ਤੱਕ ਹੋਣ ਵਾਲੀ ਰਾਸ਼ਟਰਮੰਡਲ ਸੰਸਦੀ ਸੰਘ CPA ਦੀ ਕਾਨਫਰੰਸ ਦੇ ਮੱਦੇਨਜ਼ਰ ਹਰਿਆਣਾ ਅਤੇ ਚੰਡੀਗੜ੍ਹ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ। ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ 16 ਵਿਚ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਬਲੱਡ ਬੈਂਕ ਵਿਚ ਅੱਗ ਲੱਗ ਗਈ ਤੇ ਸੁਰੱਖਿਆ ਕਰਮਚਾਰੀਆਂ ਨੇ ਬਿਨਾਂ ਦੇਰੀ ਕੀਤਿਆਂ ਕਾਬੂ ਪਾ ਲਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਡਾ ਵੈਸ਼ਾਲੀ ਸ਼ਰਮਾ ਨੇ ਅੱਜ ਜੀਂਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਕਤਾਰ ਵਿਚ ਖੜੇ ਆਖਰੀ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਗੁਰੂਗ੍ਰਾਮ ਯੂਨੀਵਰਸਿਟੀ ਦੇ ਸਾਬਕਾ ਡਿਪਟੀ ਰਜਿਸਟਰਾਰ ਸੁਮਨ ਵਸ਼ਿਸ਼ਟ ਨੇ ਅੱਜ ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਦੇਸ਼ਕ ਖਬਰਾਂ।
1: श्रोताओं, आजकल के दौर में बढ़ती उम्र में ऑस्टियोपोरोसिस की समस्या आम हो चुकी है और साथ ही उससे जुड़ी एक गंभीर समस्या हिप फ्रेजिलिटी फ्रैक्चर भी बढ़ गई है। तो क्या है ऑस्टियोपोरोसिस के कारण, निदान व इलाज, इस सब पर चर्चा करने के लिए कल दोपहर 2:30 से 3 बजे तक FM लाइफलाइन कार्यक्रम में मौजूद रहेंगे डॉक्टर संजय बडाडा, प्रोफेसर एंड हेड डिपार्टमेंट ऑफ एंडोक्रिनोलॉजी PGI चंडीगढ़। हमारे फोन नंबर हैं 2660615, 2660617 और 2660619, यानी 2660615, 2660617, 2660619, STD कोड 0172। इस बार के

ਹੁਣ ਤੁਸੀਂ ਸੁਣੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੁਝ ਪੰਜਾਬੀ ਗੀਤ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਜ਼ ਤੇ। ਵਿਵਿਧ ਭਾਰਤੀ ਮੁੰਬਈ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਹਵਾ ਮਹਿਲ ਲਈ ਕਰੋ ਬਸ ਥੋੜਾ ਜਿਹਾ ਇੰਤਜ਼ਾਰ।

ਵਿਵਿਧ ਭਾਰਤੀ ਮੁੰਬਈ ਤੋਂ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਤਰਲੋਕ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz ਤੇ। ਹੁਣ ਤੋਂ ਕੁਝ ਹੀ ਪਹਿਲਾਂ ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸਮਾਚਾਰ ਰਿਲੇ ਕਰਾਂਗੇ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ।